0: ਜੀ ਸੋਹਣਿਓ, ਕਿੱਦਾਂ ਦੀ ਗੱਲ ਚੱਲ? ਸਤਿ ਸ਼੍ਰੀ ਅਕਾਲ, ਸਿਮਰਨ ਕੌਰ ਹੈ ਤੁਹਾਡੇ ਨਾਲ। ਦੇਖੋ ਯਾਰ, ਈਦ ਆਨੇ ਵਾਲੀ ਹੈ, ਹਰ ਕੋਈ ਬੰਦਾ ਜੋ ਹੈ ਆਪਣਾ ਟਰੈਵਲ ਪਲਾਨ ਕਰ ਰਿਹਾ। ਮੈਂ ਵੀ ਆਪਣੀ ਫੈਮਿਲੀ ਕੇ ਸਾਥ ਬਾਤ ਕਰ ਰਹੀ ਹੂੰ, ਨਹੀਂ ਮੈਂ ਈਦ ਪੇ ਨਹੀਂ ਜਾਣੇ ਵਾਲੀ ਹੂੰ ਭਾਈ, ਇਤਨੀ ਜਲਦੀ ਛੁੱਟੀ ਨਹੀਂ ਮਿਲੇਗੀ। ਈਦ ਪੇ ਤੋ ਆਪ ਲੋਗੋ ਕੋ ਐਂਟਰਟੇਨ ਕਰਨਾ ਹੋਗਾ, ਜਬ ਮੇਰੀ ਵੀ ਐਨੂਅਲ ਲੀਵ ਆਏਗੀ, ਤੋ ਪਲਾਨ ਕਰਨਾ ਹੈ ਯਾਰ ਮਿਲਨੇ ਕਾ ਐਂਡ ਟਰੈਵਲ ਕਰਨੇ ਕਾ। ਸੋ ਟਰੈਵਲ ਕੀ ਬਾਤ ਸੇ ਯਾਦ ਆਇਆ, ਇੱਕ ਰਿਸਰਚ ਜੋ ਹੈ ਵੋ ਯੇ ਕਹਿਤੀ ਹੈ ਕਿ ਕਹਿਤੇ ਕਿ ਆਪਕੋ ਜੋ ਵਰਕ ਕਾ ਸਟ੍ਰੈਸ ਹੈ ਉਸਕੋ ਕਮ ਕਰਨੇ ਕੇ ਲੀਏ ਹਰ ਦੋ ਮਹੀਨੇ ਮੇਂ ਏਕ ਛੁੱਟੀ ਲੈਣੀ ਚਾਹੀਏ, ਵੈਕੇਸ਼ਨ ਲੈਣੀ ਚਾਹੀਏ। ਦੇਖੀਏ, ਯੇ ਦੋ ਮਹੀਨੇ ਮੇਂ ਜੋ ਸਟ੍ਰੈਸ ਕਮ ਕਰਨੇ ਵਾਲੀ ਆਪਨੇ ਰਿਸਰਚ ਕਰੀ ਹੈ ਵੈਕੇਸ਼ਨ ਪੇ ਜਾਣੇ ਵਾਲੀ, ਇਸਕੇ ਲੀਏ ਨਾ ਤੋ ਮੇਰਾ ਬੌਸ ਅਲਾਓ ਕਰੇਗਾ, ਨਾ ਹੀ ਮੇਰੀ ਪਾਕਿਟ ਅਲਾਓ ਕਰੇਗਾ, ਤੋ ਮੁਝੇ ਅਲੱਗ ਸੀ ਸਟ੍ਰੈਸ ਹੋ ਜਾਏਗਾ ਏਕ ਵੈਕੇਸ਼ਨ ਪੇ ਜਾਏਗੀ ਕਿ ਭਾਈ ਅਬ ਆਗੇ ਕਿਆ ਕਰਨਾ ਲਾਈਫ ਮੇਂ। जी कोई गल नहीं है, देखो यार जब आपका मन करे ना, जब आपका बॉस माने कि आपको ट्रैवल करना है तो आप निकल लो यार।
1: आजा तुझे हेवन दिखाऊंगी,
2: आई डोंट नो व्हाट टू डू, आई डोंट नो व्हाट टू डू।
0: सुन रही है रेडियो ऑलिव कर, कह रही है जी ओम बिंदास।

ਹਾਂਜੀ ਮੈਂ ਜੀ ਸੁਣਿਓ ਕਿਦਾਂ ਦੀ ਗੱਲ ਚੱਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਹੈ ਤੁਹਾਡੇ ਨਾਲ 8:51 ਸਟੂਡੀਓ ਕੀ ਘੜੀ ਪੇ ਹੋ ਚੁੱਕੇ ਹੈ ਅਬ ਸਿਮਰਨ ਕੌਰ ਕੇ ਗਲਟੀ ਮਾਰਨੇ ਕਾ ਟਾਈਮ ਆ ਚੁੱਕਾ ਲੇਕਿਨ ਕੁਇਕਲੀ ਮੈਂ ਆਪਕੋ ਸਕੋਰ ਜੋ ਹੈ ਵੋ ਬਤਾ ਦੇਤੀ ਹੂੰ ਲਖਨਊ ਨੇ ਪਹਿਲੇ ਖੇਲਦੇ ਹੋਏ 221 ਰਨ ਕਾ ਟਾਰਗੇਟ ਦਿਆ ਐਂਡ ਰਾਜਸਥਾਨ ਅਭੀ ਖੇਲ ਰਹੀ ਹੈ 9 ਬਾਲੋਂ ਮੇਂ 4 ਰਨ ਜੋ ਹੈ ਵੋ ਬਸ ਜੀਤਨੇ ਕੇ ਲੀਏ ਚਾਹੀਏ 3 ਵਿਕਟ ਜੋ ਹੈ ਵੋ ਜਾ ਰਹੇ ਹੈ ਜਾ ਚੁੱਕੇ ਹੈ ਅਭੀ ਸਿਮਰਨ ਕੌਰ ਕੇ ਵੀ ਯਹਾਂ ਸੇ ਗਲਟੀ ਮਾਰਨੇ ਕਾ ਟਾਈਮ ਹੈ ਲੇਕਿਨ ਜਾਣੇ ਸੇ ਪਹਿਲੇ ਸ਼ੋਅ ਕੇ ਆਖਰੀ ਦੋ ਗਾਣੇ